ਵਿਆਹਿਆ ਸੜਮਿਸ਼ ਵਿਆਹਿਆ ਔਰ ਵਿਸਰਾ ਸਿਰਖਨ ਸੀ ਜਿੱਥੇ ਨਾਨੇ ਨਾਨੇ ਸੀ ਜਿੱਥੇ ਵਿਸਰਾ ਕੇ ਲਿਸ ਰਹੇ ਸੀ ਮੈਂ ਕਿਹਾ ਸੁਣਦੇ ਵੀ ਅਸੀਂ ਦੇਖੋ ਵੀ ਪ੍ਰੋਗਰਾਮ ਦੇ ਵਿੱਚ ਖੁਸ਼ ਹੁੰਦੇ ਤਾਂ ਕਹਿੰਦੇ ਅਸੀਂ ਤੁਹਾਡਾ ਵੀ ਬਹੁਤ ਸ਼ੁਕਰੀਆ ਠੀਕ ਹੈ ਨਾ ਅਸੀਂ ਔਰ ਵਰਸਰਾ ਵਰਸਰਾ ਕਹਿੰਦੇ ਸੀ ਸੁਮ ਰਹਾ ਮਰਵਤੀ ਕਹਿੰਦੇ ਸੀ ਔਰ ਕੁੰਡੀ ਦੀ ਸੀ ਚਰੰਗਾ ਚਰੰਗਾ ਸਲੈ ਬੋਲ ਇਸ ਲਈ ਹੁਣ ਹੈ ਕਹਿੰਦੇ ਹਾਂ ਵਿੱਚ ਮਾਂ ਜਾਨ ਮੜਕ ਅਦਾ ਖਬੋਲ ਇਸ ਲੈ ਉਸ ਅਸੀਂ ਮਰਵਤ ਕੁੰਡੀਆ ਕੁੰਡੀ ਚਰੰਗਾ ਚਿਕਨਰ ਅਸੀਂ ਨਾ ਸ਼ਿਵ ਦੱਸ ਲਈ ਆਏ ਸੀ ਯਾਰ ਮਸਾਂ ਵੀ ਦੱਸ ਲਈ ਹੋਣੇ ਹੋ ਕਹਿਣਾ ਹਾਂ ਆ ਕੇ ਵੀ ਦੱਸ ਲਈ ਹੋ ਕਹਿਣਾ ਅਸੀਂ ਜਮਜ਼ੂਨ ਸਰ ਅਰ ਬਣ ਜਾਵਾਂ ਸ਼ਾਹ ਤੋਂ ਜਮਜ਼ੂਨ ਸਰ ਬਣ ਜਾਵਾਂ ਸਟੂਡੀਓ ਤੋਂ ਬਣ ਜਾਵਾਂ ਸ਼ਾਹ ਤੋਂ ਤੇ ਵਿਆਹ ਤੁਸੀਂ ਲਾ ਖੂਬ ਨਦੀ ਰਿਸੀ ਸੀ ਸਹੀ ਦੇਖੇ ਨਾ ਮਖਮੂ ਚਿਰਾਨ ਹੋਣ ਦੇ ਸੀ ਹਾਂ ਸਵੇਰੇ ਸ਼ੁਰੂ ਚਿਗੇ ਸ਼ੋ ਮਖਮੂ ਚਿਰਾਨ ਹੀ ਕਹਿਣਾ ਬਿਲਕੁਲ ਸੀ ਹੋ ਪ੍ਰੋਗਰਾਮ ਸ਼ੇ ਪ੍ਰੋਗਰਾਮ ਸ਼ੇ ਮਸਰੋ ਸੀ ਸ਼ੇ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਪ੍ਰੋਗਰਾਮ ਨੂੰ ਸਰੋਰ ਵੇ ਠੀਕ ਦੇ